0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਤੋ ਬਿਸਮਿਲ੍ਲਾ ਕਰਦੇ ਹੈਂ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਟੂਟ ਜਾਤੇ ਹੈ ਦਿਲ ਇਸ਼ਕ ਕੇ ਦਰਬਾਰੋਂ ਮੇਂ ਲੌਟ ਜਾਤੇ ਹੈ ਆਸ਼ਿਕ ਬਰਫ ਕੇ ਅੰਗਾਰੋਂ ਮੇਂ ਸੁਨਾ ਹੈ ਢੂੰਢਣੇ ਸੇ ਖੁਦਾ ਭੀ ਮਿਲ ਜਾਤਾ ਹੈ ਸ਼ਾਇਦ ਹਮ ਭੀ ਮਿਲ ਜਾਏ ਤੁਮੇ ਇੱਕ ਦਿਨ ਟੂਟੇ ਹੋਏ ਸਿਤਾਰੋਂ ਮੇਂ।

ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਜਾਂ ਨਾ ਵੇਖੇ।

0: होते हैं कमर्शियल ब्रेक का।
1: सोनी पैन प्रोते मेरे बुजुर्गो तुहाडी पैन साइमा तुहाडे सारियां दी खिदमत विच बहुत बहुत सलाम ते बेशुमार दुआवां दा हदिया पेश कर दिए ते उम्मीद कर दिए कि तुसी इस प्रोग्राम दे जरिए तिब्बी रहनुमाई हासिल करके खुशगवार जिंदगी गुजार रहे होवोगे। सोनी पैन प्रो इस प्रोग्राम दा बुनियादी मकसद तुहानू सेहतमंद जिंदगी फराहम करना है ते इस मकसद लई साडे प्रोग्राम विच तशरीफ लियांदे ने साडे मुल्क दे बहुत ही मशहूर ते मन्ने तन्ने हर्बल फिजिशियन जनाब प्रोफेसर सुलेमान साहब। सोने पैन प्रो आलमी शोहरत याफ्ता मौलिज जनाब प्रोफेसर सुलेमान साहब साडे स्टूडियो विच तशरीफ ले आ चुके ने, लेकिन जनाब तुसी पहला नोट फरमाओ साडा पता ताकि तुसी आप भी प्रोफेसर सुलेमान साहब नू बराए रास्त मिल सको ते लिख सको ईमेल्स ते एसएमएस। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-2760 यानी 042-377-2710। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com। जी सोने भैन भ्राओ खसूसी तवज्जो फरमाओ ते तैयार हो जाओ क्योंकि हुण मिलने आ पाकिस्तान तिब्बी फाउंडेशन दे चेयरमैन यूनानी मेडिकल कॉलेज दे साबिक वाइस प्रिंसिपल ते अवार्डी याफ्ता गोल्ड मेडलिस्ट तबीब जनाब प्रोफेसर सुलेमान साहब नू। सुलेमान साहब मैं तुहानू इस प्रोग्राम विच वेलकम जी आया नू ते खुश आमदीद कहनी आ ते तुहाडी शुक्रगुजार हां कि तुसी अपनी बेशुमार तिब्बी मसरूफियत दे बावजूद इस प्रोग्राम विच तशरीफ लियाए ते साडे प्रोग्राम दी शान वधाई।
2: साइमा जी, ए ते मेरा तिब्बी फरीजा है ते मैनूं बहुत ही खुशी हुंदी है कि मैं इस प्रोग्राम दे जरिए दुखी मरीजां दी खिदमत कर रहा वां।
1: सुलेमान साहब जी, ए ते तुहाडी इनकसारी है, जज़ाकअल्लाह। सुलेमान साहब, प्रोग्राम दी इब्तिदा हुंदी है एसएमएस नाल जिदे च दुआवां दे अनमोल गुलदस्ते पेश कीते गए ने।
2: जी जी,
1: एक एसएमएस आबिद शेख साहब ने लिखी है,
2: कहंदे
1: ने मैं तुहाडे लई जिन्नी भी दुआ करां ओ घट है क्योंकि तुसी मेरे लिए किसे मसीहा तो घट नहीं।
2: शुक्रिया,
1: तुहाडे इलाज ने मेरे बेरौनक घर नूं रौनक ते खुशियां दा गहवारा बना दित्ता। सुलेमान साहब, तुहाडे इलाज ने मेनू बेउलादी दे ताने तो निजात दवाई है ते अल्लाह पाक ने सानू अपनी रहमत नाल खुशी दी खबर दित्ती है। सुलेमान साहब, मैं सारी उम्र तुहानू दुआवां दवांगा कि अल्लाह पाक तुहाडे मर्तबे ते मकाम नू हमेशा बुलंद रखे ते जिस तरह मेनू बेउलादी तो निजात मिली है अल्लाह पाक हर मरीज नू इन जी साहिब औलाद करे, आमीन। वाह जी वाह। सुलेमान साहब,
2: मोहतरम आबद भाई, मैं सोहने रब दा शुक्र गुजार हां कि उन्हें साडे इलाज नू तुहाडे लई बायसे शिफा बनाया।
1: बिलकुल,
2: मेरे मोहतरम भाई, मेरे वालों भी बहुत बहुत मुबारक कबूल फरमाओ। सोहना रब तुहानू औलाद दी खुशियां विखावे, आमीन। मेरी दिली दुआ है। ਮੇਰੇ ਭਾਈ, ਤੁਸੀਂ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਿਆ ਜਿਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ।
1: ਜੀ ਮੋਹਤਰਮ ਆਬਿਦ ਸਾਹਿਬ, ਤੁਸੀਂ ਮੈਨੂੰ ਤੇ ਦੁਆਵਾਂ ਵਿੱਚ ਯਾਦ ਹੀ ਨਹੀਂ ਰੱਖਿਆ, ਹਾਲਾਂਕਿ ਮੈਂ ਹੀ ਤੁਹਾਡੀ ਈਮੇਲ ਸੁਲੇਮਾਨ ਸਾਹਿਬ ਨੂੰ ਪੜ੍ਹ ਕੇ ਸੁਣਾਈ ਸੀ। ਬਹਰਹਾਲ, ਮੇਰੇ ਵੱਲੋਂ ਵੀ ਸਿਹਤਯਾਬੀ ਦੀ ਮੁਬਾਰਕਬਾਦ ਕਬੂਲ ਕਰੋ ਤੇ ਇਸ ਖੁਸ਼ੀ 'ਚ ਕੋਈ ਜ਼ਬਰਦਸਤ ਜਿਹੀ ਪਾਰਟੀ ਹੋਣੀ ਚਾਹੀਦੀ ਹੈ ਤੇ ਪਾਰਟੀ ਵਿੱਚ ਮੈਨੂੰ ਜ਼ਰੂਰ ਬੁਲਾਉਣਾ ਹੁਣ।
2: ਵਾਹ ਵਾਹ ਸਹਿਮਾ ਜੀ, ਇਹਨੂੰ ਕਹਿੰਦੇ ਨੇ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ।
1: ਸੁਲੇਮਾਨ ਸਾਹਿਬ, ਮਾਨ ਨਾ ਮਾਨ, ਤੂੰ ਮੇਰਾ ਮੇਜ਼ਬਾਨ, ਮੈਂ ਤੇ ਇਸ ਮਕੂਲੇ ਤੇ ਅਮਲ ਕਰਾਂਗੀ ਤਾਂ ਕਿ ਕੋਈ ਮੈਨੂੰ ਬਿਨ ਬੁਲਾਇਆ ਮਹਿਮਾਨ ਨਾ ਕਵੇ। ਸੁਲੇਮਾਨ ਸਾਹਿਬ, ਪੇਸ਼ ਹੈ ਅਗਲੀ ਈਮੇਲ ਜਿਹੜੀ ਨਾਸਰ ਖਾਨ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੈਂ ਅਕਾਲੀ ਦੀ ਹਾਕੀ ਟੀਮ ਦਾ ਖਿਲਾੜੀ ਹਾਂ, ਆਪਣੀ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਵਾ ਤੇ ਮੈਂ ਥੋੜੇ ਅਰਸੇ ਪਹਿਲੇ ਇੱਕ ਹੈਲਥ ਸਪਲੀਮੈਂਟ ਇਸਤੇਮਾਲ ਕੀਤਾ ਸੀ ਤਾਂ ਕਿ ਜਿਸਮ ਵਿੱਚ ਜ਼ਿਆਦਾ ਤਵਾਨਾਈ ਆ ਜਾਏ, ਲੇਕਿਨ ਉਹਦੇ ਨਾਲ ਮੈਨੂੰ ਯੂਰਨ ਪ੍ਰੋਬਲਮ ਹੋ ਗਈ ਜਿਹੜੀ ਹੁਣ ਵੀ ਬਰਕਰਾਰ ਹੈ, ਥੱਕਣ ਤੇ ਸੁਸਤੀ ਰਹਿੰਦੀ ਹੈ। ਬਰਾਏ ਮਿਹਰਬਾਨੀ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਜਿਸਮਾਨੀ ਕਮਜ਼ੋਰੀ ਦੂਰ ਹੋ ਜਾਏ।
2: ਲੋ, ਮੈਂ ਆਪਣੇ ਬੇਟੇ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਸੀਂ ਇਕੱਲੇ ਹੀ ਨਹੀਂ ਬਲਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ। ਬੇਟਾ ਜੀ, ਤੁਹਾਨੂੰ ਵੀ ਉਸ ਗਲਤ ਦਵਾਈ ਦਾ ਰਿਐਕਸ਼ਨ ਹੋਇਆ ਹੈ ਜਿਹਦੇ ਨਾਲ ਤੁਹਾਡੇ ਲੀਵਰ ਤੇ ਮਸਾਨੀ ਨੂੰ ਨੁਕਸਾਨ ਪਹੁੰਚਿਆ ਹੈ, ਜਿਹੜੀ ਖਤਰਨਾਕ ਇਲਾਮਤ ਹੈ। ਇਹੋ ਜਿਹੀ ਹਾਲਤ ਵਿੱਚ ਸ਼ਦੀਦ ਅਸਾਬੀ ਕਮਜ਼ੋਰੀ ਮੁਸਤਕਬਲ ਵਿੱਚ ਜ਼ਿੰਦਗੀ ਦਾ ਸਕੂਨ ਖੋ ਲੈਂਦੀ ਹੈ। ਮੇਰੇ ਪਿਆਰੇ ਬੇਟੇ, ਤੁਸੀਂ ਇਨਸ਼ਾਅੱਲਾ ਠੀਕ ਹੋ ਜਾਓਗੇ, ਬਸ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਮੌਜੂਦਾ ਕੈਫੀਅਤ ਨੂੰ ਆਪ ਦੇਖ ਸਕਾਂ ਅਤੇ ਤੁਹਾਡੇ ਤਬਈ ਮਜ਼ਾਜ ਤੋਂ ਆਗਾਹੀ ਹੋ ਸਕੇ
1: ਜੀ। ਬਿਲਕੁਲ,
2: ਅਤੇ ਫਿਰ ਉਹਦੇ ਮੁਤਾਬਕ ਹੀ ਕੋਈ ਦਵਾਈ ਤੁਹਾਨੂੰ ਤਜਵੀਜ਼ ਕਰ ਸਕਾਂ। ਬੇਟਾ ਜੀ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੇਰੇ ਕੋਲ ਤਾਂ ਇਹੋ ਜਿਹੇ ਮਰੀਜ਼ ਆਉਂਦੇ ਹੀ ਰਹਿੰਦੇ ਨੇ ਅਤੇ ਸੋਹਣੇ ਰੱਬ ਦੀ ਖਾਸ ਕਰ ਨਵਾਜ਼ੀ ਹੈ ਕਿ ਉਹਨਾਂ ਨੂੰ ਇਸ ਤਹਿਕੀਕੀ ਇਲਾਜ ਤੋਂ ਅਲਹਮਦੁਲਿਲਾ ਸ਼ਫਾਯਾਬੀ ਹੋਈ ਹੈ।
1: ਬਿਲਕੁਲ ਬਿਲਕੁਲ,
2: ਸੋਹਣਾ ਰੱਬ ਤੁਹਾਡੇ 'ਤੇ ਵੀ ਇਨਸ਼ਾਅੱਲਾ ਕਰਮ ਫਰਮਾਏਗਾ ਅਤੇ ਤੁਹਾਡੀ ਇਹ ਕਮਜ਼ੋਰੀ ਦੂਰ ਹੋ ਜਾਵੇਗੀ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ ਜੀ। ਭਾਈ ਸਾਹਿਬ, ਤੁਸੀਂ ਆਪਣੇ ਈਮੇਲ 'ਤੇ ਆਪਣੀ ਗਲਤੀ ਦਾ ਜਵਾਬ ਸੁਣਿਆ, ਹੁਣ ਇਹੋ ਜਿਹੀ ਗਲਤੀ ਨਹੀਂ ਕਰਨੀ ਅਤੇ ਚੁੱਪ ਕਰਕੇ ਇਲਾਜ ਕਰਵਾਉਣਾ ਤਾਂ ਕਿ ਗੁਜ਼ਸ਼ਤਾ ਗਲਤੀ ਦਾ ਉਪਾਰ ਹੋ ਸਕੇ। ਸੁਲੇਮਾਨ ਸਾਹਿਬ, ਇੰਟਰਵਲ ਹੋ ਗਿਆ, ਤੁਸੀਂ ਪਾਣੀ ਛਾਣੀ ਪੀਓ ਤੇ ਮੈਂ ਭੈਣ ਭਰਾਵਾਂ ਨੂੰ ਆਪਣਾ ਐਡਰੈਸ ਲਿਖਵਾਨੀ ਆ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਹਰਬਲ ਟ੍ਰੀਟਮੈਂਟ ਵਾਸਤੇ ਪਾਕਿਸਤਾਨ ਦੇ ਮੰਨੇ ਤੰਨੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ। ਸਾਡਾ ਪਤਾ ਤੇ ਫੋਨ ਨੰਬਰ ਬੜੀ ਇਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ ਤੇ ਪੇਸ਼ ਕਰਨੀ ਆ ਪ੍ਰੋਗਰਾਮ ਦਾ ਅਗਲਾ SMS ਜਿਹੜਾ ਸਈਦ ਖਾਨ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ ਕਿ ਮੈਨੂੰ ਕੁਝ ਅਰਸੇ ਪਹਿਲੇ ਗਰਮੀ ਦੀ ਤਕਲੀਫ ਹੋ ਗਈ ਸੀ, ਹੱਥ ਪੈਰ ਸੜਦੇ ਸਨ, ਚਿਹਰੇ ਦੀ ਰੰਗਤ ਜ਼ਰਦ ਹੋ ਗਈ ਸੀ, ਭੁੱਖ ਘਟ ਗਈ ਸੀ ਤੇ ਮੂੰਹ ਦਾ ਜ਼ਾਇਕਾ ਕੌੜਾ ਹੋ ਗਿਆ ਸੀ। ਮੈਨੂੰ ਕਿਸੇ ਨੇ ਇੱਕ ਸੰਨਿਆਸੀ ਬਾਰੇ ਦੱਸਿਆ, ਮੈਂ ਉਹਨਾਂ ਨੂੰ ਰਾਬਤਾ ਕੀਤਾ ਤੇ ਉਹਨਾਂ ਦੱਸਿਆ ਕਿ ਮਸਾਨੇ ਦੀ ਗਰਮੀ ਹੈ। ਉਹਨੇ ਦਵਾਈ ਦਿੱਤੀ ਜਿਹਦੇ ਇਸਤੇਮਾਲ ਤੋਂ ਬਾਅਦ ਮੈਨੂੰ ਜਿਸਮਾਨੀ ਕਮਜ਼ੋਰੀ ਦੀ ਤਕਲੀਫ ਹੋ ਗਈ, ਥੱਕਣ ਸੁਸਤੀ ਤੇ ਨੀਂਦ ਦੀ ਵਜ੍ਹਾ ਤੋਂ ਬੁਰਾ ਹਾਲ ਹੋ ਗਿਆ, ਜੋੜਾਂ ਤੇ ਕਮਰ ਵਿੱਚ ਦਰਦ ਹੋਣ ਲੱਗ ਪਿਆ। ਅਖੀਰ ਦਵਾਈ ਬੰਦ ਕਰ ਦਿੱਤੀ। ਮਿਹਰਬਾਨੀ ਕਰਕੇ ਕੋਈ ਦਵਾਈ ਤਿਆਰ ਕਰ ਦਿਓ।
2: ਜਨਾਬ ਸਈਦ ਸਾਹਿਬ, ਨਾਨ ਕੁਆਲੀਫਾਈਡ ਬੰਦੇ ਦਾ ਇਲਾਜ ਫਾਇਦੇ ਦੀ ਬਜਾਏ ਜ਼ਿੰਦਗੀ ਲਈ ਖਤਰਾ ਬਣ ਸਕਦਾ ਹੈ।
1: ਬਿਲਕੁਲ,
2: ਲਿਹਾਜ਼ਾ ਆਇੰਦਾ ਇਹੋ ਜਿਹਾ ਰਿਸਕ ਨਹੀਂ ਲੈਣਾ। ਮੇਰੇ ਮੋਹਤਰਮ ਭਾਈ, ਤੁਹਾਨੂੰ ਇਸ ਤੋਂ ਪਹਿਲਾਂ ਮਸਾਨੇ ਦੀ ਨਹੀਂ ਬਲਕਿ ਜ਼ੁਫੇ ਜਿਗਰ ਦੀ ਸ਼ਿਕਾਇਤ ਸੀ, ਜਿਹੜੀ ਗਲਤ ਤਸ਼ਖੀਸ ਤੇ ਗਲਤ ਦਵਾਈ ਤੋਂ ਬਾਅਦ ਮਜ਼ੀਦ ਵਿਗੜ ਗਈ ਤੇ ਮੌਜੂਦਾ ਜਿਸਮਾਨੀ ਕਮਜ਼ੋਰੀ ਵੀ ਗਲਤ ਦਵਾਈ ਦਾ ਹੀ ਨਤੀਜਾ ਹੈ। ਮੇਰੇ ਮੋਹਤਰਮ ਭਾਈ, ਯਾਦ ਰੱਖੋ ਕਿ ਜਿਸਮਾਨੀ ਕਮਜ਼ੋਰੀ ਬਹੁਤ ਸਾਰੇ ਮਸਾਇਲ ਦਾ ਸ਼ਿਕਾਰ ਕਰ ਦਿੰਦੀ ਹੈ, ਲਿਹਾਜ਼ਾ ਇਹਦੇ ਇਲਾਜ ਵਿੱਚ ਲਾਪਰਵਾਹੀ ਤੁਹਾਡੇ ਲਈ ਖਤਰਨਾਕ ਹੈ। ਬੇਟਾ ਜੀ, ਇਹ ਸਾਰਾ ਮਸਲਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗਾ। ਤੁਸੀਂ ਇੱਕ ਵਾਰੀ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਤੇ ਮਜ਼ਾਜ ਤੋਂ ਅਗਾਹ ਹੋ ਸਕਾਂ ਤੇ ਉਹਦੇ ਮੁਤਾਬਕ ਹੀ ਦਵਾਈ ਤਜਵੀਜ਼ ਕੀਤੀ ਜਾ ਸਕੇ। ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਤੁਹਾਡਾ ਇਲਾਜ ਕਰਾਂਗਾ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ। ਤੁਹਾਡੀ ਇਹ ਖਾਮੀ ਤੇ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਏਗੀ ਤੇ ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਤਾਕਤ ਤੇ ਤਵਾਨਾਈ ਆ ਜਾਏਗੀ
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਤੇ ਫਿਰ ਸਹੀ ਸਾਹਿਬ ਉਹ ਸੰਨਿਆਸੀ ਨੂੰ ਲੱਭ ਲੈਣਗੇ। ਜਿਹਦੇ ਇਲਾਜ ਨਾਲ ਇਹਨਾਂ ਨੂੰ ਪ੍ਰੋਬਲਮ ਹੋਈ ਸੀ। ਕਿਉਂ ਸਹੀ ਸਾਹਿਬ, ਹੁਣ ਤੇ ਤੁਹਾਨੂੰ ਨਸੀਹਤ ਹੋ ਗਈ ਹੋਵੇਗੀ ਕਿ ਪੁੱਠਾ ਸਿੱਧਾ ਇਲਾਜ ਕਿੰਨਾ ਖਤਰਨਾਕ ਹੁੰਦਾ ਹੈ। ਸੁਲੇਮਾਨ ਸਾਹਿਬ, ਮੈਨੂੰ ਤੇ ਹੈਰਾਨੀ ਹੁੰਦੀ ਹੈ ਕਿ ਸਿਹਤ ਦੇ ਹਵਾਲੇ ਨਾਲ ਲੋਕਾਂ ਦਾ ਰਵੱਈਆ ਕਿੰਨਾ ਗੈਰ ਜ਼ਿੰਮੇਦਾਰਾਨਾ ਹੈ। ਹਾਲਾਂਕਿ ਤੁਸੀਂ ਤਕਰੀਬਨ ਹਰ ਪ੍ਰੋਗਰਾਮ ਵਿੱਚ ਕੋਈ ਨਾ ਕੋਈ ਵਾਰਨਿੰਗ ਦਿੰਦੇ ਹੋ ਕਿ ਗਲਤ ਇਲਾਜ ਤੇ ਗਲਤ ਦਵਾਈਆਂ ਤੋਂ ਬਚੋ, ਫਿਰ ਵੀ ਲੋਕੀ ਇਹੋ ਜਿਹਾ ਰਿਸਕ ਲੈ ਹੀ ਲੈਂਦੇ ਨੇ। ਮੈਨੂੰ ਲੱਗਦਾ ਹੈ ਕਿ ਲੋਕੀ ਜ਼ਿਆਦਾ ਹੀ ਬਹਾਦਰ ਹੋ ਗਏ ਨੇ।
2: ਸਮਝ, ਇਹ ਬਹਾਦਰੀ ਨਹੀਂ ਬਲਕਿ ਹਮਾਕਤ ਹੈ ਜਿਹੜੀ ਜ਼ਿੰਦਗੀ ਲਈ ਖਤਰਾ ਬਣ ਸਕਦੀ ਹੈ। ਗਲਤ ਦਵਾਈ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਰਿਐਕਸ਼ਨ ਸਾਹਮਣੇ ਆਉਂਦਾ ਹੈ
1: ਜੀ ਬਿਲਕੁਲ,
2: ਤੇ ਫੇਰ ਹੋਸ਼ ਆਉਂਦਾ ਹੈ
1: ਬਿਲਕੁਲ। ਸੁਲੇਮਾਨ ਸਾਹਿਬ ਹੋਸ਼ ਆਉਂਦਾ ਨਹੀਂ ਬਲਕਿ ਹੋਸ਼ ਉੱਡ ਜਾਂਦਾ
2: ਬਿਲਕੁਲ,
1: ਕਿ ਅਸੀਂ ਕੀ ਕਰ ਬੈਠੇ ਹਾਂ। ਉਹ ਮਿਸਾਲ ਮਸ਼ਹੂਰ ਹੈ ਨਾ ਕਿ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ। ਸੁਲੇਮਾਨ ਸਾਹਿਬ ਈ ਮੇਲ ਆਸਿਫ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ, ਕਹਿੰਦੇ ਨੇ ਕਿ ਮੇਰੀ ਯਾਦਦਾਸ਼ਤ ਤੇ ਨਜ਼ਰ ਬਹੁਤ ਕਮਜ਼ੋਰ ਹੋ ਗਈ ਹੈ, ਸਟੱਡੀ ਕਰਨਾ ਵਾ ਤੇ ਇੱਕ ਚੈਪਟਰ ਵੀ ਯਾਦ ਨਹੀਂ ਹੁੰਦਾ। ਅੱਖਾਂ ਚ ਪਾਣੀ ਆਉਂਦਾ ਹੈ, ਰੇਸ਼ਾ ਤੇ ਕੇਰੇ ਦੀ ਵਜ੍ਹਾ ਨਾਲ ਗਲੇ ਚ ਖਰਾਸ਼ ਰਹਿੰਦੀ ਹੈ ਤੇ ਰਾਤ ਨੂੰ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਬਰਾਏ ਕਰਮ ਕੋਈ ਅੱਛੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਮੋਹਤਰਮ ਆਸਫ ਭਾਈ, ਨਜ਼ਰ ਤੇ ਯਾਦਦਾਸ਼ਤ ਦੀ ਕਮਜ਼ੋਰੀ, ਵਾਲਾਂ ਦਾ ਡਿੱਗਣਾ, ਵਾਲਾਂ ਦਾ ਵਕਤ ਤੋਂ ਪਹਿਲਾਂ ਸਫੈਦ ਹੋਣਾ, ਇਹ ਸਭ ਰੇਸ਼ੇ ਤੇ ਕੇਰੇ ਦੀ ਜ਼ਿਆਦਤੀ ਦਾ ਨਤੀਜਾ ਹੈ। ਮੇਰੇ ਮੋਹਤਰਮ ਭਾਈ, ਤੁਹਾਡੀ ਬੁਨਿਆਦੀ ਪ੍ਰੋਬਲਮ ਰੇਸ਼ੇ ਤੇ ਕੇਰਾ ਹੈ ਤੇ ਜਦੋਂ ਤੱਕ ਇਹਦੀ ਰੋਕਥਾਮ ਨਹੀਂ ਹੋਵੇਗੀ ਤੁਹਾਡੀ ਨਜ਼ਰ ਤੇ ਯਾਦਦਾਸ਼ਤ ਠੀਕ ਨਹੀਂ ਹੋ ਸਕਦੀ।
1: ਬਿਲਕੁਲ ਬਿਲਕੁਲ।
2: ਮੇਰੇ ਮੋਹਤਰਮ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਜਿਸਮ ਵਿੱਚ ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਜ਼ੂਫੇ ਜਿਗਰ ਦੇ ਬਾਇਸ ਹੁੰਦੀ ਹੈ, ਲਿਹਾਜ਼ਾ ਤੁਸੀਂ ਸੁਬਹ ਸ਼ਾਮ ਵਾਕ ਜ਼ਰੂਰ ਕਰੋ।
1: ਬਿਲਕੁਲ।
2: ਚਿਕਨਾਈ ਵਾਲੇ ਖਾਣੇ, ਖਾਸ ਤੌਰ ਤੇ ਬਾਜ਼ਾਰੀ ਖਾਣੇ ਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰੋ।
1: ਬਿਲਕੁਲ।
2: ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਜਿਗਰ ਦੇ ਅਫਾਲ ਨੂੰ ਮੁਨਜ਼ਮ ਕਰਕੇ ਰੇਸ਼ੇ ਤੇ ਕੇਰੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ।
1: ਬਿਲਕੁਲ।
2: ਤੁਸੀਂ ਬੜੀ ਪਾਬੰਦੀ ਨਾਲ ਦਵਾਈ ਇਸਤੇਮਾਲ ਕਰਨੀ ਹੈ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ। ਆਸਿਫ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਬੜੀ ਤਵੱਜੋ ਨਾਲ ਦਵਾਈ ਲੈਣੀ ਹੈ, ਅੱਲਾ ਖੈਰ ਕਰੇਗਾ। ਸੁਲੇਮਾਨ ਸਾਹਿਬ
2: ਜੀ,
1: ਇਹ ਤੇ ਸੀ ਰੇਸ਼ਾ ਯਾਨੀ ਬਲਗਮ। ਸੁਲੇਮਾਨ ਸਾਹਿਬ, ਰੇਸ਼ਾ ਇੱਕ ਬਿਮਾਰੀ ਵੀ ਤੇ ਹੁੰਦੀ ਹੈ ਨਾ?
2: ਸਹਿਮਾ ਜੀ, ਉਹ ਰੇਸ਼ਾ ਨਹੀਂ ਬਲਕਿ ਰਾਸ਼ਾ ਹੁੰਦਾ।
1: ਅੱਛਾ
2: ਜੀ। ਜਿਹਦੇ ਚ ਮਰੀਜ਼ ਦਾ ਕੋਈ ਉਸ ਗੈਰ ਇਰਾਦੀ ਤੌਰ ਤੇ ਹਿਲਦਾ ਰਹਿੰਦਾ ਹੈ।
1: ਬਿਲਕੁਲ ਬਿਲਕੁਲ, ਉਹੀ ਉਹੀ। ਸੌਰੀ ਜੀ, ਸੌਰੀ ਜੀ, ਨਾਮ ਮਿਲਦੇ ਜੁਲਦੇ ਨੇ ਨਾ, ਐਸੇ ਲਈ ਰਾਂਗ ਨੰਬਰ ਮਿਲ ਗਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਰਿਆਜ਼ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੇ ਵਾਲਿਦ ਸਾਹਿਬ ਦੀ ਉਮਰ 58 ਸਾਲ ਹੈ, ਉਹਨਾਂ ਨੂੰ ਗੋਡਿਆਂ 'ਚ ਸ਼ਦੀਦ ਦਰਦ ਹੁੰਦਾ ਹੈ, ਤੁਰਿਆ ਫਿਰਿਆ ਨਹੀਂ ਜਾਂਦਾ, ਕੁਰਸੀ ਤੇ ਬੈਠ ਕੇ ਉੱਠਣਾ ਮੁਹਾਲ ਹੋ ਜਾਂਦਾ ਹੈ, ਗੋਡੇ ਤੇ ਅਕਸਰ ਸੁਜਨ ਆ ਜਾਂਦੀ ਹੈ, ਇਹਦੇ ਇਲਾਵਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ। ਬੜੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਇਸਤੇਮਾਲ ਕਰਾ ਚੁੱਕੇ ਹਾਂ, ਥੋੜਾ ਜਿਹਾ ਵਕਤੀ ਆਰਾਮ ਹੁੰਦਾ ਹੈ ਤੇ ਫਿਰ ਦਰਦ ਸ਼ੁਰੂ ਹੋ ਜਾਂਦਾ ਹੈ। ਮਿਹਰਬਾਨੀ ਕਰਕੇ ਕੋਈ ਆਪਣੀ ਤਜਰਬਾ ਸ਼ੁਦਾ ਦਵਾਈ ਪਾਰਸਲ ਕਰ ਦਿਓ।
2: ਰਿਆਜ਼ ਭਾਈ, ਸਾਡੇ ਮੁਲਕ ਵਿੱਚ ਇਹ ਬਿਮਾਰੀ ਬਹੁਤ ਹੀ ਆਮ ਹੈ, ਬਿਲਖਸੂਸ 45 ਸਾਲ ਦੀ ਉਮਰ ਤੋਂ ਬਾਅਦ ਅਕਸਰ ਲੋਕ ਇਸ ਬਿਮਾਰੀ ਵਿੱਚ ਮੁਬਤਲਾ ਹੋ ਜਾਂਦੇ ਨੇ ਤੇ ਇਹਦੀ ਅਹਿਮ ਤਰੀਨ ਵਜ੍ਹਾ ਮੁਰਗਨ ਗਜ਼ਾ, ਬਿਲਖਸੂਸ ਵੱਡੇ ਗੋਸ਼ਤ ਦਾ ਬਕਸਰਤ ਇਸਤੇਮਾਲ ਹੈ ਜਿਹੜਾ ਜਵਾਨੀ 'ਚ ਕੀਤਾ ਜਾਂਦਾ ਹੈ ਤੇ ਜਦੋਂ ਜ਼ਰਾ ਉਮਰ ਟਲਦੀ ਹੈ ਉਹਦੇ ਮਨਫੀ ਅਸਰਾਤ ਜ਼ਾਹਰ ਹੋਣ ਲੱਗ ਪੈਂਦੇ ਨੇ। ਮੇਰੇ ਮੋਹਤਰਮ ਭਾਈ, ਅਮਰਾਜ਼ ਮੁਫਾਸਲ ਯਾਨੀ ਜੋੜਾਂ ਜਾਂ ਗੋਡਿਆਂ ਦੇ ਦਰਦ ਦੀ ਅਹਿਮ ਵਜ੍ਹਾ ਯੂਰਿਕ ਐਸਿਡ ਹੈ ਤੇ ਵੱਡੇ ਗੋਸ਼ਤ ਨਾਲ ਯੂਰਿਕ ਐਸਿਡ ਬਕਸਰਤ ਪੈਦਾ ਹੁੰਦਾ ਹੈ। ਤੁਸੀਂ ਉਹਨਾਂ ਦੇ ਗੋਡਿਆਂ ਤੇ ਰੋਗਨ ਦੇ ਜ਼ੈਤੂਨ ਦੀ ਮਾਲਿਸ਼ ਕਰੋ ਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਵੀ ਕਰੋ। ਸਰਦੀ ਦੇ ਮੌਸਮ ਵਿੱਚ ਗੋਡਿਆਂ ਨੂੰ ਮੌਸਮ ਦੀ ਸ਼ਿੱਦਤ ਤੋਂ ਮਹਿਫੂਜ਼ ਰੱਖੋ। ਮੈਂ ਤੁਹਾਡੇ ਵਾਲਦ ਸਾਹਿਬ ਲਈ ਦਵਾਈ ਪਾਰਸਲ ਕਰਾਈ ਹੈ, ਇਹਦੇ ਨਾਲ ਯੂਰਿਕ ਐਸਿਡ ਖਾਰਜ ਹੋਵੇਗਾ ਤੇ ਇਨਸ਼ਾਅੱਲਾ ਬਿਮਾਰੀ ਵੀ ਬਹੁਤ ਜਲਦੀ ਠੀਕ ਹੋ ਜਾਵੇਗੀ।
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਅੱਲਾ ਤਾਲਾ ਤੁਹਾਡੇ ਵਾਲਿਦ ਸਾਹਿਬ ਨੂੰ ਸ਼ਿਫਾ ਅਤਾ ਫਰਮਾਏ। ਇਹ ਮੇਰੀ ਦਿਲੀ ਦੁਆ ਹੈ। ਸੁਲੇਮਾਨ ਸਾਹਿਬ
2: ਜੀ,
1: ਰੈਡ ਲਾਈਟ ਆਨ ਹੋ ਗਈ ਹੈ, ਪ੍ਰੋਗਰਾਮ ਨੂੰ ਸਮੇਟਨੇ ਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ।
2: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਭੈਣ ਭਰਾਵਾਂ ਦਾ ਵੀ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀ ਦੀ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮੁਮਤਾਜ਼ ਤੇ ਅਵਾਰਡ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਨੋਟ ਫਰਮਾਓ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-3-7-7-2-7-1-6-0। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ ਦਵਾਖਾਨਾ LHR @gmail.com. سونے پین پراؤ دے نال ہی اپنی پین سائمہ نو اجازت دیو. اگلے پروگرام وچ بہترین طبی معلومات دے نال انشاءاللہ تعالی پھر ملاقات ہوے گی. اس ویلے تکر رب رکھا.
0: سر اور سنگیت ساز و آواز آپ کا من پسند ریڈیو چینل FM 101.

ਤਬਾਹ ਥੀਵੇ ਉਹ ਜਿਦਾਂ ਮੁਹੰਮਦ ਦਿਆਲ ਦੇ ਨਾਲ ਵੈਰ ਹੋਵੇ, ਤਬਾਹ ਥੀਵੇ ਜਿਦਾਂ ਮੁਹੰਮਦ ਦਿਆਲ ਦੇ ਨਾਲ ਵੈਰ ਹੋਵੇ, ਅਸਾਦ ਦੇ ਮਾਂ ਪਿਓ ਦਾ ਦੀਨ ਬਚ ਗਿਆ, ਅਲੀ ਦੇ ਪੁੱਤਰਾਂ ਦੀ ਖੈਰ ਹੋਵੇ। ਸ਼ੁਕਰੀਆ ਇਮਾਮ ਹੁਸੈਨ ਅਲੈਹਿਸਲਾਮ।